ਛਿਆਈ ਭਜਨ ਅਨਖੋਂ। ਸੋ ਆਪ ਐਸੇ ਬਨੇ ਰਹੋ ਰੇਡੀਓ ਬੁੰਦੇਲਖੰਡ 90.4 ਪੇ ਆਪਣੇ ਰੇਡੀਓ ਸਾਥੀ ਮਾਤਾ ਦੀਨ ਕੇ ਸੰਗ ਮੇਂ। ਸੋ ਅਬ ਆਓ ਸੁਣਾਤੇ ਹੈਂ ਭਜਨ ਅਨਖੋਂ।